0: number one among people who listen to us all the time. 95.1 2MIA FM.
1: Serving the Griffith community since 1988 on 95.1 FM and streaming on the iHeartRadio and Community Radio Plus apps. Welcome to the local one, 2MIA FM.
2: Hey, got time to listen.
1: Now, another hour of Griffith's widest variety of music with Bobby's Punjabi Talk Show. Hashtag part of your community.
3: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਆਪਣਾ ਬੋਬੀ ਹਾਜ਼ਰ ਹਾਂ ਤੁਹਾਡੇ ਫੇਵਰੇਟ ਸ਼ੋਅ ਬੋਬੀਸ ਪੰਜਾਬੀ ਟਾਕ ਸ਼ੋਅ ਨੂੰ ਲੈ ਕੇ, ਅਤੇ ਆਪਾਂ ਸ਼ੁਰੂ ਕਰਦੇ ਹਾਂ ਇਹਦਾ ਸ਼ੋਅ ਬਹੁਤ ਹੀ ਪਿਆਰੇ ਸ਼ਬਦ ਦੇ ਨਾਲ, ਜਿਸ ਨੇ ਗਾਇਆ ਦਿਲਜੀਤ ਦੋਸਾਂਝ ਨੇ, ਪੈਗੰਬਰ. ਅਤੇ ਉਸ ਤੋਂ ਬਾਅਦ ਆਪਾਂ ਇੱਕ ਸ਼ਬਦ ਹੋਰ ਚਲਾਵਾਂਗੇ, ਅਤੇ ਫਿਰ ਆਪਾਂ ਮਿਲਾਵਾਂਗੇ ਸਾਡੇ ਗੈਸਟ ਅੰਕਲ ਹਰਵੰਤ ਸਿੰਘ ਚੌਹਾਨ ਜੀ ਨਾਲ, ਅਤੇ ਆਪਾਂ ਫੇਸਬੁੱਕ 'ਤੇ ਲਾਈਵ ਵੀ ਹੋਵਾਂਗੇ. ਅਤੇ ਸ਼ੁਰੂ ਕਰਦੇ ਹਾਂ ਇਹਦਾ ਸ਼ੋਅ ਇਸ ਬਹੁਤ ਹੀ ਪਿਆਰੇ ਸ਼ਬਦ ਦੇ ਨਾਲ, ਪੈਗੰਬਰ, ਦਿਲਜੀਤ ਦੋਸਾਂਝ ਦਾ ਗਾਇਆ ਹੋਇਆ ਸ਼ਬਦ.

0: ਸੈਂਡ।
1: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਆਪਣਾ ਬੋਬੀ ਹਾਜ਼ਰ ਆ ਤੁਹਾਡੇ ਫੇਵਰੇਟ ਸ਼ੋਅ ਬੋਬੀਜ਼ ਪੰਜਾਬੀ ਟਾਕ ਸ਼ੋਅ ਦੇ ਇਸ ਫੇਸਬੁੱਕ ਲਾਈਵ ਵੀਡੀਓ 'ਚ। ਅਤੇ ਆਪਾਂ ਮਿਲਾਉਂਦੇ ਹਾਂ ਤੁਹਾਨੂੰ ਸਾਡੇ ਮਾਣਯੋਗ ਅੰਕਲ ਹਰਬੰਸ ਸਿੰਘ ਚੌਹਾਨ ਜੀ ਨਾਲ। ਹਾਂਜੀ ਸਤਿ ਸ਼੍ਰੀ ਅਕਾਲ ਅੰਕਲ ਜੀ।
0: ਸਤਿ ਸ਼੍ਰੀ ਅਕਾਲ ਬੇਟਾ ਜੀ,
1: ਹੋਰ ਕੀ ਹਾਲ ਚਾਲ ਤੁਹਾਡੇ?
0: ਠੀਕ ਠਾਕ ਹੈ। ਰਿਸਪੈਕਟਡ ਰੈਜ਼ੀਡੈਂਟਸ ਆਫ ਗ੍ਰਿਫਿਥ, ਲੇਡੀਜ਼ ਐਂਡ ਜੈਂਟਲਮੈਨ ਐਂਡ ਸਿੱਖ ਨੌਜਵਾਨ ਸਭਾ ਦੇ ਮੈਂਬਰਸ, ਸਭਨਾਂ ਨੂੰ 2MOI ਦੀ ਟੀਮ ਵੱਲੋਂ 2MOI ਦੀ ਟੀਮ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਪ੍ਰਣਾਮ, ਨਮਸਤੇ। ਅੱਜ 13th ਆਫ ਔਗਸਤ 2026, ਦਿਨ ਵੀਰਵਾਰ ਰਾਤਰੀ, ਦਾਸ ਹਰਬੰਸ ਸਿੰਘ ਚੌਹਾਨ 95.1 FM 'ਤੇ ਔਨ ਏਅਰ ਆਪ ਦੀ ਸੇਵਾ ਵਿੱਚ ਹਾਜ਼ਰ ਹੋਇਆ ਹੈ। ਅੱਜ ਦਾਸ ਕੋਲ ਕੁਝ ਹਿੰਦੀ ਸੌਂਗ, ਪੰਜਾਬੀ ਸੌਂਗ ਪੇਸ਼ ਕਰੇਗਾ। ਆਸ ਰੱਖਦਾ ਹਾਂ ਤੁਸੀਂ ਸਭ ਲਾਈਕ ਕਰੋਗੇ।

ਐਸੀ ਕੁਛ ਨਿਮਾਣੇ ਦੀ ਕੋਸ਼ਿਸ਼ ਜੋ ਦਾਸ ਨੇ ਕੁਛ ਟਿਊਨਸ ਕੁਛ ਗਾਣੇ ਪੇਸ਼ ਕਰਨ ਦੀ ਨਿਮਾਣੇ ਦੀ ਕੋਸ਼ਿਸ਼ ਕੀਤੀ। ਇਹ ਕੁਛ ਤਾਲ 'ਚ ਹੁੰਦੇ ਹਨ, ਕੁਛ ਬੇਤਾਲੇ ਵੀ ਹੋ ਜਾਂਦੇ ਹਨ ਕਿਉਂਕਿ ਤਪਲੇ ਵਾਲਾ ਸਾਡੇ ਨਾਲ ਨਹੀਂ ਹੈ। ਦਾਸ ਕੋਸ਼ਿਸ਼ ਕਰਦਾ ਹੈ ਇਸ ਨੂੰ ਤਾਲ ਵਿੱਚ ਪਲੇ ਕਰੇ, ਫਿਰ ਵੀ ਆਊਟ ਆਫ ਤਾਲ ਚਲੇ ਜਾਂਦੇ ਹਨ। ਚਲੋ, ਜਿਤਨਾ ਵੀ ਦਾਸ ਇਹਨਾਂ ਨੌਜਵਾਨਾਂ ਦਾ ਇੰਟਰਟੇਨਮੈਂਟ ਕਰ ਸਕਦਾ ਹੈ ਦਾਸ ਕਰਦਾ ਹੈ। ਅੱਜ ਮੈਂ ਉਹਨਾਂ ਨੌਜਵਾਨਾਂ ਦਾ ਨਾਮਾਂ ਦਾ ਜ਼ਿਕਰ ਕਰੇਗਾ ਜਿਹੜੇ ਦਾਸ ਨੂੰ ਹਮੇਸ਼ਾ ਹੀ ਹੌਸਲਾ ਦਿੰਦੇ ਰਹਿੰਦੇ ਹਨ, ਸਾਡੀ ਹੌਸਲਾ ਅਫਜ਼ਾਈ ਕਰਦੇ ਰਹਿੰਦੇ ਹਨ। ਹੌਸਲਾ ਇੱਕ ਬਹੁਤ ਵੱਡੀ ਚੀਜ਼ ਹੈ। ਹੌਸਲੇ ਨਾਲ ਹੀ ਚਾਹੇ ਤੁਸੀਂ ਜਿੱਦਾਂ ਦਾ ਮਰਜ਼ੀ ਗਾਓ, ਕੋਈ ਵੀ ਕੰਮ ਕਰੋ, ਉਸ ਪਿੱਛੇ ਸਫਲਤਾ ਹੌਸਲੇ ਦੀ ਹੁੰਦੀ ਹੈ। ਹੌਸਲਾ ਜਿਹੜਾ ਹੈ ਬੱਚੇ ਨੂੰ ਬੁਲੰਦੀਆਂ ਬੰਦੇ ਨੂੰ ਬੁਲੰਦੀਆਂ ਤੱਕ ਲੈ ਜਾਂਦਾ ਹੈ। ਹੌਸਲਾ ਬੰਦੇ ਨੂੰ ਉੱਚੀ ਉਚਾਈਆਂ ਤੱਕ ਲੈ ਜਾਂਦਾ ਹੈ ਜੇ ਕੋਈ ਹੌਸਲਾ ਦੇਵੇ। ਢਹਿੰਦੀਆਂ ਕਲਾਂ ਵਾਲਾ ਬੁਲੰਦੀ ਤਾਂ ਨਹੀਂ ਜਾਂਦਾ। ਚਲੋ, ਐਂ ਨਹੀਂ ਹੋ, ਮੈਂ ਜ਼ਿਆਦਾ ਟਾਈਮ ਨਹੀਂ ਲੈਂਦਾ, ਫਿਰ ਵੀ ਉਹਨਾਂ ਦੇ ਨਾਮ ਦੱਸਣ ਲੱਗਾ ਹਾਂ। ਅਗਰ ਕਿਸੇ ਦਾ ਨਾਮ ਇਸ ਤੋਂ ਮਿਸ ਹੋ ਗਿਆ ਤਾਂ ਦਾਸ ਨੂੰ ਦੱਸ ਦੇਣਾ, ਦਾਸ ਉਹਨਾਂ ਦਾ ਨਾਮ ਨੈਕਸਟ ਲਿਸਟ ਵਿੱਚ ਲਿਖ ਦੇਵੇਗਾ। ਮੈਨੂੰ ਪਤਾ ਹੈ ਕੁਝ ਨਾਮ ਮਿਸ ਹੋਏ ਹਨ ਕਿਉਂਕਿ ਬਾਈ ਫੇਸ ਮੈਂ ਉਹਨਾਂ ਨੂੰ ਜਾਣਦਾ ਹਾਂ, ਪਰ ਨਾਵਾਂ ਬਾਰੇ ਨਹੀਂ ਜਾਣਦਾ। ਮੇਰੀ ਬੜੀ ਹੌਸਲਾ ਅਫਜ਼ਾਈ ਕਰਦੇ ਹਨ, ਕਦੀ ਸ਼ੋਪਿੰਗ ਸੈਂਟਰ ਮਿਲ ਜਾਂਦੇ ਆ, ਕਦੀ ਪਬਲਿਕ ਪਲੇਸ 'ਤੇ ਮਿਲ ਜਾਂਦੇ ਹਨ। ਪਹਿਲਾ ਨਾਮ ਹੈ ਜੇ ਪੀ ਮਾਨ ਫਰੋਮ ਲੀਟਨ, ਪੰਮਾ ਰਕਵਾ, ਜੱਸਾ ਰਕਵਾ, ਅਮਨ ਗਿੱਲ ਮੈਨੇਜਰ, ਅਵਤਾਰ ਸਿੰਘ ਕੋਲੀਨਾ, ਅਮਨ ਹਾਂਸ, ਸੁਰਿੰਦਰ ਸੁਪਿੰਦਰ ਰਾਣਾ, ਅਮਨਦੀਪ ਕੰਦੋਲਾ, ਜਸਵੀਰ ਸਹੋਤਾ, ਨਿਸ਼ਾਵਰ ਸਹੋਤਾ, ਨਿਕ ਚੌਹਾਨ, ਏ ਜੇ ਟੀ ਚੌਹਾਨ, ਜੀ ਐੱਸ ਰੋਏ, ਜੀ ਐੱਸ ਰੋਏ ਗੁਰਚਰਨ ਸਿੰਘ ਰੋਏ, ਹਾਂਜੀ, ਜੀ ਐੱਸ ਢਿੱਲੋਂ, ਮੁਲਤਾਨੀ ਫਰੋਮ ਕੌਂਪਸਾਵਰ, ਜੱਸੀ ਅਠਵਾਲ, ਦਰਸ਼ਨ ਸਿੰਘ ਮਾਂਗਟ ਫਰੋਮ ਸਿਡਨੀ, ਮਿਊਜ਼ਿਕ ਗਰੁੱਪ ਪਿੰਕੀ ਅਵਤਾਰ ਕਨਵਾਲ ਫਰੋਮ ਸਿਡਨੀ। ਹਰਮਨ ਢਿੱਲੋਂ ਫਰੋਮ ਕੈਨੇਡਾ, ਮਿੰਦੀ ਢਿੱਲੋਂ, ਸੱਤੀ ਢਿੱਲੋਂ, ਮਨਜੀਤ ਜੌਹਲ ਫਰੋਮ ਐਡਲੇਡ, ਮਨਦੀਪ ਸਿੰਘ ਐਂਡਰੂ ਪੀ ਫਰੋਮ ਵੋਗਾ, ਹਿੰਮਤ ਸਿੰਘ, ਮੀਕਾ ਫਰੋਮ ਹੁਸ਼ਿਆਰਪੁਰ, ਬਬਲੀ ਫਰੋਮ ਹੁਸ਼ਿਆਰਪੁਰ, ਹੋਰ ਵੀ ਸੱਜਣ ਜਿਨ੍ਹਾਂ ਦੇ ਨਾਮ ਨਹੀਂ ਲਿਖੇ, ਅਗਲੀ ਵਾਰੀ ਦਾਸ ਉਹਨਾਂ ਦੇ ਨਾਮ ਦੱਸ ਜਾਵੇ ਦੇਵੇਗਾ। ਦਾਸ ਇਹਨਾਂ ਸਾਰਿਆਂ ਦਾ ਧੰਨਵਾਦੀ ਹੈ ਜਿਨ੍ਹਾਂ ਨੇ ਮੈਨੂੰ ਇਸ ਸਟੇਜ 'ਤੇ ਲਿਆਂਦਾ, ਅਤੇ ਬੌਬੀ ਸਾਹਿਬ ਇਹਨਾਂ ਦਾ ਵੀ ਧੰਨਵਾਦੀ ਜਿਹੜੇ ਮੈਨੂੰ ਇਨਕਰੇਜ ਕਰਦੇ ਰਹਿੰਦੇ ਆ। ਆਓ ਅੰਕਲ ਜੀ, ਇਹ ਸਾਰੇ ਮੇਰੇ ਬੱਚੇ ਹਨ, ਇਹਨਾਂ ਦਾ ਮੈਂ ਇਨਕਰੇਜ ਕਰਦਾ ਰਹਿੰਦਾ ਹਾਂ। ਮੈਂ ਚਾਹੁੰਦਾ ਨਾ ਕੋਈ ਨਾ ਕੋਈ ਇਸ ਸਟੇਜ 'ਤੇ ਆਵੇ, ਇਸ ਰੇਡੀਓ ਸਟੇਸ਼ਨ ਦੇ ਸਟੇਜ 'ਤੇ ਆਵੇ। ਹੌਸਲੇ ਨਾਲ ਹੀ ਸਭ ਕੁਛ ਹੁੰਦਾ ਹੈ, ਜੋ ਦਾਸ ਕੋ ਹੋ ਸਕਦਾ ਹੈ ਦਾਸ ਕਰ ਸਕਦਾ ਹੈ ਕਰਦਾ ਹੈ। ਇਹ ਪ੍ਰੋਗਰਾਮ ਜੋ ਹੈ, ਅਤੇ ਬੌਬੀ ਸਾਹਿਬ ਇਹਨਾਂ ਦਾ ਵੀ ਧੰਨਵਾਦੀ ਜਿਹੜੇ ਮੈਨੂੰ ਇਨਕਰੇਜ ਕਰਦੇ ਰਹਿੰਦੇ ਆ। ਆਓ ਅੰਕਲ ਜੀ, ਇਹ ਸਾਰੇ ਮੇਰੇ ਬੱਚੇ ਹਨ, ਇਹਨਾਂ ਦਾ ਮੈਂ ਇਨਕਰੇਜ ਕਰਦਾ ਰਹਿੰਦਾ ਹਾਂ। ਮੈਂ ਚਾਹੁੰਦਾ ਨਾ ਕੋਈ ਇਸ ਸਟੇਜ 'ਤੇ ਆਵੇ, ਇਸ ਰੇਡੀਓ ਸਟੇਸ਼ਨ ਦੇ ਸਟੇਜ 'ਤੇ ਆਵੇ। ਹੌਸਲੇ ਨਾਲ ਹੀ ਸਭ ਕੁਛ ਹੁੰਦਾ।

ਸੋ ਦੋਸਤੋ ਇਸ ਨਾਲ 2 ਵਜੇ ਮੈਨੂੰ ਇਜਾਜ਼ਤ, ਆਪਾਂ ਮਿਲਦੇ ਹਾਂ ਤੁਹਾਨੂੰ ਅਗਲੇ ਹਫ਼ਤੇ ਇਸੇ ਟਾਈਮ 8 to 10 ਵਜੇ 'ਤੇ ਤੁਹਾਡੇ ਫੇਵਰੇਟ ਸ਼ੋਅ ਪੌਪੀ ਪੰਜਾਬੀ ਟਾਕ ਸ਼ੋਅ 'ਤੇ। ਸੋ ਜਾਂਦੇ ਜਾਂਦੇ ਇੱਕ ਹੋਰ ਸੌਂਗ ਪਲੇ ਕਰਾਂਗੇ, ਇੰਜੋਏ ਕਰੋ ਇਸ ਸੌਂਗ ਨੂੰ। ਹੋਪ ਤੁਸੀਂ ਅੱਜ ਦਾ ਸ਼ੋਅ ਲਾਈਕ ਕੀਤਾ ਹੋਊਗਾ। ਸਤਿ ਸ਼੍ਰੀ ਅਕਾਲ, ਗੁੱਡ ਨਾਈਟ। ਸੋ ਜਾਂਦੇ ਜਾਂਦੇ ਇੱਕ ਸੌਂਗ ਪਲੇ ਕਰਨਾ ਹੈ, ਆਵਾਜ਼ਾਂ, ਹਰਜੀਤ ਹਰਮਨ ਦਾ ਪੁਰਾਣਾ ਸੌਂਗ। ਇੰਜੋਏ ਕਰੋ, ਸਤਿ ਸ਼੍ਰੀ ਅਕਾਲ, ਗੁੱਡ ਨਾਈਟ।